ਮੈਂ ਰੁਜ਼ਿੰਗ ਪ੍ਰੋਗਰਾਮ ਸ਼ੇ ਕੋ ਮੈਸੇਜ ਆਦਰ ਤਾਂ ਸਮਲੇ ਚਾ ਮਿਸਤਾ ਮੈਸੇਜ ਕਿ ਉਹ ਸ਼ੇ ਇਮਨਾ ਦੀ ਬਹਾਰ ਸਲਾਮ ਤੋ ਜ਼ੋਇਆ ਅਰਮਾਨ ਆ ਮਾਰੀ ਅਰਮਾਨ ਅੱਜ ਸਲਾਮ ਤੋ ਜ਼ੋਇਆ ਉਹ ਮਾਰੀ ਅਰਮਾਨ ਦਿਲ ਰਬਾਟਕ ਮਨਤ ਖਟਕ ਗੁਲਸ਼ਨ ਸੁਮਾਇਆ ਸਮਾਹਾ ਉਹ ਮਾਮਾ ਸੁਮਾਮਾ ਉਹ ਵਰਸਰਾ ਵਰਸਰਾ ਅੱਛਾ ਓਕੇ ਦਵੜ ਜਲ ਕੇ ਦੇਰ ਸੁ ਸਮਨ ਜੋ ਜਹਾਨ ਮਨਾ ਉਹ ਸ਼ੇ ਮੇਰੀ ਵੈ ਸਲਾਮ ਮੇ ਵੇਰ ਕਾ ਉਹ ਰਹਿਣ ਤਾ ਨਾ ਦੀ ਬਹਾਰ ਤਾ ਮਾਰੀ ਅਰਮਾਨ ਦੇਰ ਸੁ ਸਮਨ ਪ੍ਰੋਗਰਾਮ ਸ਼ੇ ਮੈਸੇਜ ਕਲੇ ਬੇਹਦਾ ਬੇਹਦਾ।